0: ਜਬਰਾਂ
1: ਹਰੀ ਸੀ
2: ਕਿ ਬਿਸੇ ਦੀ
1: ਕਿ ਬਿਸੇ
2: ਲਾ ਹੋਵੇ
1: ਸੇ ਆ ਨਾ ਮਿਸ਼ਵੇ ਜਬਰਾਂ
2: ਹਰੀ ਸੀ ਵਰਗਾ
1: ਵਰਗ ਮੁਲਕ ਮੁਮਰੀ ਹੋ ਉਹ ਮਾਮਲੇ ਆ
2: ਜਬਰਾਂ
1: ਹਰੀ ਸੀ
2: ਕਿ ਬਿਸੇ ਦੀ ਕਿ ਬਿਸੇ ਲਾ ਹੋਵੇ ਸੇ ਹੋਏ ਅਦਾ
1: ਜਬਰਾਂ
2: ਹਰੀ ਸੀ ਵਰਗਾ
1: ਮੁਲਕ ਮੀਮੀ ਨਾ ਮਾ ਹੋ ਵਾ
3: ਬਾਦੋਰਾ
1: ਆ ਮਾਨ ਚੋਲਨ ਫਿਪਿਆ
2: ਹੈ ਸੇ
1: Mishwe,
2: Mishwe, Mishwe. Yes,
1: Sini.
2: Hey, mama,
1: three
2: blah. Come on, Sani. Bah, bah. Yeah, brah. Halisi. Give me Sini. Give me back the lahomis away.
1: Yeah,
2: brah. Halisi. Manadora sandhota ki pasandolo ki
1: pali. Yeah. Babli bab. Babli mi mama. Wow. Babli bab. Babli mi mama. Wow.